0: that at least once the people move inside the campus, they get a feeling of a normalcy, because their debris were lying there. They were also they saw that some of the students had tried to burn the campus also. So they are trying to clear and clean all those things. Let's see what will be the outcome of the report. But that is what actually the students right now have said. There has been a role of an outsider who came inside. They resorted to vandalism, and they were the one who damaged the infrastructure. And after that, it was free for all.
1: Right, Pradeep. Thanks for sharing this crucial insight. DIG Jalandhar has now said, sent us this bite on this story. Take a listen.
2: ਸਟੂਡੈਂਟਸ ਬੋਡੀ ਨਾਲ ਬੜੇ ਹੀ ਵਧੀਆ ਮਾਹੌਲ 'ਚ ਮੀਟਿੰਗ ਹੋਈ ਹੈ। ਮੀਟਿੰਗ ਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਤੋਂ ਡੀਸੀ ਸਾਹਿਬ ਸੀਗੇ, ਡੀਸੀ ਕਪੂਰਥਲਾ, ਪੁਲਿਸ ਦੇ ਵੱਲੋਂ ਮੈਂ ਸੀਗਾ, ਡੀਆਈਜੀ ਰੇਂਜ ਜਲੰਧਰ, ਐਸਐਸਪੀ ਸਾਹਿਬ ਸੀਗੇ, ਸੀਪੀ ਜਲੰਧਰ ਸੀਗੇ, ਯੂਨੀਵਰਸਿਟੀ ਵੱਲੋਂ ਵਾਈਸ ਚਾਂਸਲਰ ਸਾਹਿਬ ਸੀਗੇ ਮਿਸਟਰ ਜਸਪਾਲ, ਉਹ ਪ੍ਰੋ ਔਰ ਪ੍ਰੋ ਚਾਂਸਲਰ ਮੈਡਮ ਸੀਗੇ, ਔਰ ਇਹਨਾਂ ਦੇ ਰਜਿਸਟਰ ਲਖਨਪਾਲ ਸੀਗੇ। ਸਟੂਡੈਂਟਸ ਵੱਲੋਂ ਉਹਨਾਂ ਦੇ ਸੱਤ ਰਿਪ੍ਰਜੈਂਟੇਟਿਵ ਸੀਗੇ।